ਜੀ ਸਾਮੀਨ, ਤੁਸਾਂ ਇਹ ਗੀਤ ਸੁਣਿਆ, ਆਵਾਜ਼ ਅਸੀਂ ਮਸਰਤ ਨਾਜ਼ੁਰਾਂ ਦੀ। ਸਾਮੀਨ, ਗਰਮੀ ਵੱਧ ਗਈ ਦੀ ਆ, ਅਸਾਂ ਕੋ ਚਾਹੀਦਾ ਕਿ ਅਸੀਂ ਆਪਣੇ ਬੱਚਿਆਂ ਕੋ ਜਿਹੜੇ ਸਕੂਲ ਗਏ ਸਨ ਉਹਨਾਂ ਦਾ ਖਾਸ ਖਿਆਲ ਰੱਖਾਂ, ਪਾਣੀਆਂ ਦੀ ਬੋਤਲ ਜ਼ਰੂਰੀ ਤੌਰ ਨਾਲ ਦੇਵਾਂ, ਔਰ ਘੜ ਕੱਕ ਪਾਣੀ ਅਸੀਂ ਘਰੋਂ ਹੀ ਦੇਵਾਂ, ਔਰ ਜਿਹੜਾ ਬੋਤਲ ਦਾ ਸਾਈਜ਼ ਆ ਉਹ ਸਾਈਜ਼ ਅਸਾਂ ਸੁਣ ਗਰਮੀਆਂ ਦੇ ਮੌਸਮ ਵਿੱਚ ਬਣਾਉਣਾ ਚਾਹੀਦਾ। ਅਗਰ ਨਿੱਕੀ ਬੋਤਲ ਦੇ ਰਹੇ ਹਾਂ ਅਸੀਂ ਬੱਚੇ ਕੋਲ ਤਾਂ ਅੱਜ ਕੱਲ੍ਹ ਬੱਚੇ ਕੋਲ ਪਾਣੀ ਦੀ ਜ਼ਿਆਦਾ ਜ਼ਰੂਰਤ ਆ, ਅਤੇ ਉਸ ਬੋਤਲ ਦਾ ਸਾਈਜ਼ ਜਿਹੜਾ ਅਸੀਂ ਥੋੜ੍ਹਾ ਬੜਾ ਕਰਕੇ ਬੱਚੇ ਕੋਲ ਪਾਣੀ ਘਰੋਂ ਨਾਲ ਦੇਵਾਂ। ਅਤੇ ਸਾਮੀਨ, ਆਓ ਪ੍ਰੋਗਰਾਮ ਵਿੱਚ ਅਗਾਂਹ ਸੁਣਦੇ ਹਾਂ ਇਹ ਲੋਕ ਗੀਤ, ਆਵਾਜ਼ ਸੈਯਦ ਮੁਹੰਮਦ ਇਕਬਾਲ ਮਲੰਗਾਮੀ ਹੋਰਾਂ ਦੀ।

ਜੀ ਸਾਮੀਨ, ਤੁਸੀਂ ਲੋਕ ਗੀਤ ਸੁਣਿਆ, ਆਵਾਜ਼ ਅਸੀਂ ਸੈਯਦ ਮੁਹੰਮਦ ਇਕਬਾਲ ਮਲਨਗਾਮੀ ਹੋਰਾਂ ਦੀ। ਸਾਮੀਨ, ਪ੍ਰੋਗਰਾਮ ਦੇ ਆਖਿਰ ਵੀ ਸੁਣਦੇ ਹਾਂ ਫਯਾਜ਼ ਅਹਿਮਦ ਖਾਨ ਹੋਰਾਂ ਕੋ।

0: ਜੀ ਸਾਮੀਨ, ਫਯਾਜ਼ ਅਹਿਮਦ ਖਾਨ ਦੇ ਗਾਇਸ ਗੀਤ ਦੇ ਨਾਲ ਹੀ ਅੱਜ ਦੇ ਪਹਾੜੀ ਪ੍ਰੋਗਰਾਮ ਦਾ ਵੇਲਾ ਵੀ ਮੁਕਤਾ ਤੇ ਦਿਓ ਆਪਣੀ ਮੇਜ਼ਬਾਨ ਗਜ਼ਾਲਾ ਮੁਮਤਾਜ਼ ਤੇ ਨਾਲੇ ਪ੍ਰੋਗਰਾਮ ਦੀ ਪ੍ਰੋਡਿਊਸਰ ਮਾਰੂਫ ਉਨਿਸਾ ਕੋ ਇਜਾਜ਼ਤ। ਅੱਲਾ ਬੇਲੀ।
1: ਇਹ ਆਕਾਸ਼ਵਾਣੀ ਸ੍ਰੀਨਗਰ ਹੈ। ਅਬ ਪਹਾੜੀ ਖਬਰੋਂ ਕਾ ਬੁਲੇਟਿਨ ਨਾਸ਼ਰ ਹੋਗਾ।

ਤੁਹਾਡਾ ਮਨਪਸੰਦ ਪੰਜਾਬੀ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਦੋਸਤ ਤੇ ਹੋਸਟ ਮਨਮੀਤ ਕੌਰ ਹਾਜ਼ਰ ਹਾਂ। ਸਾਰੇ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਆਦਾ। ਸਾਥੀਓ, ਰਿਵਾਇਤਨ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਪਿਆਰੇ ਜਿਹੇ ਗੀਤ ਦੇ ਨਾਲ ਕਰਦੇ ਹਾਂ ਤੇ ਆਓ ਫਿਰ ਸੁਣਦੇ ਹਾਂ ਪ੍ਰੋਗਰਾਮ ਦੀ ਇਹ ਪਹਿਲੀ ਸੌਗਾਤ।

ਏਸੀ ਪ੍ਰੋਗਰਾਮ ਦੀ ਪਹਿਲੀ ਸੌਗਾਤ। ਸਾਥੀਓ, ਨਫ਼ਰਤਾਂ ਦੇ ਹਨੇਰੇ ਮਿਟ ਜਾਣ ਸਾਰੇ ਪਿਆਰ ਦੇ ਦੀਵੇ ਹਰ ਦਿਲ ਵਿੱਚ ਜਲਣ, ਕਿਸੇ ਦੀ ਅੱਖ ਵਿੱਚ ਹੰਝੂ ਨਾ ਰਹਿਣ, ਖੁਸ਼ੀਆਂ ਦੇ ਫੁੱਲ ਹਰ ਵੇਲੇ ਖਿੜਣ, ਨਾ ਕੋਈ ਭੁੱਖਾ, ਨਾ ਕੋਈ ਤਰਸੇ, ਨਾ ਕੋਈ ਦੁੱਖਾਂ ਦਾ ਭਾਰ ਢੋਵੇ, ਰੱਬਾ ਐਸੀ ਮਿਹਰ ਕਰੀ ਦੁਨੀਆਂ ਤੇ ਹਰ ਬੰਦਾ ਦੂਜੇ ਲਈ ਪਿਆਰ ਬੋਵੇ। ਰੱਬਾ ਐਸੀ ਮਿਹਰ ਕਰੀ ਦੁਨੀਆਂ ਤੇ ਹਰ ਬੰਦਾ ਦੂਜੇ ਲਈ ਪਿਆਰ ਬੋਵੇ। ਧਰਮਾਂ ਤੇ ਜਾਤਾਂ ਦੇ ਫਰਕ ਮੁੱਕ ਜਾਣ, ਧਰਮਾਂ ਤੇ ਜਾਤਾਂ ਦੇ ਫਰਕ ਮੁੱਕ ਜਾਣ, ਇੱਕੋ ਜਿਹਾ ਸਭ ਨੂੰ ਸਤਿਕਾਰ ਮਿਲੇ, ਸਰਬੱਤ ਦਾ ਭਲਾ ਬਣੇ ਜੀਵਨ ਦਾ ਰਾਹ, ਸਰਬੱਤ ਦਾ ਭਲਾ ਬਣੇ ਜੀਵਨ ਦਾ ਰਾਹ, ਹਰ ਰੂਹ ਨੂੰ ਚੈਨ ਤੇ ਪਿਆਰ ਮਿਲੇ, ਹਰ ਰੂਹ ਨੂੰ ਚੈਨ ਤੇ ਪਿਆਰ ਮਿਲੇ। ਨਾਨਕ ਨਾਮ ਚੜ੍ਹਦੀ ਕਲਾ ਦਾ ਚਾਨਣ, ਨਾਨਕ ਨਾਮ ਚੜ੍ਹਦੀ ਕਲਾ ਦਾ ਚਾਨਣ ਹਰ ਪਾਸੇ ਰੋਸ਼ਨੀ ਕਰਦਾ ਰਹੇ, ਤੇਰੇ ਭਾਣੇ ਹੇ ਵਾਹਿਗੁਰੂ ਜੀ, ਸਰਬੱਤ ਦਾ ਭਲਾ ਸਦਾ ਹੁੰਦਾ ਰਹੇ, ਸਰਬੱਤ ਦਾ ਭਲਾ ਸਦਾ ਹੁੰਦਾ ਰਹੇ। ਸਾਥੀਓ, ਇਹ ਸਤਰਾ ਸੁਣ ਕੇ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਅੱਜ ਅਸੀਂ ਸਰਬੱਤ ਦੇ ਭਲੇ ਦੇ ਬਾਰੇ ਗੱਲਬਾਤ ਕਰਾਂਗੇ। ਸਰਬੱਤ ਦਾ ਭਲਾ ਯਾਨੀ ਪੂਰੀ ਮਨੁੱਖਤਾ ਦਾ ਭਲਾ, ਪੂਰੀ ਮੈਨਕਾਇੰਡ ਦਾ ਭਲਾ। ਜਿਵੇਂ ਇੱਕ ਖਾਸ ਵਿਸ਼ੇਸ਼ ਕਿਸੇ ਵਿਅਕਤੀ, ਕਿਸੇ ਜਾਤੀ, ਕਿਸੇ ਧਰਮ, ਕਿਸੇ ਸਮਾਜ ਦੇ ਲਈ ਨਹੀਂ, ਪੂਰੇ ਮੈਨਕਾਇੰਡ, ਪੂਰੀ ਹਿਊਮੈਨਿਟੀ, ਪੂਰੀ ਮਨੁੱਖਤਾ, ਯਾਨੀ ਸਰਬੱਤ ਦਾ ਭਲਾ। ਇਸ ਸੰਕਲਪ ਦੇ ਬਾਰੇ ਗੱਲਬਾਤ ਕਰਾਂਗੇ ਕਿ ਸਰਬੱਤ ਦਾ ਭਲਾ ਦਾ ਅਰਥ ਕੀ ਹੈ। ਸਰਬੱਤ ਦੇ ਭਲੇ ਦਾ ਅਰਥ ਹੈ ਸਭ ਦੀ ਭਲਾਈ ਅਤੇ ਖੁਸ਼ਹਾਲੀ ਦੀ ਅਰਦਾਸ। ਸਾਥੀਓ, ਸਮੁੱਚਾ ਬ੍ਰਹਿਮੰਡ ਅਕਾਲ ਪੁਰਖ ਪਰਮਾਤਮਾ ਦੀ ਐਸੀ ਸੁੱਚੀ ਕਿਰਤ ਹੈ, ਜਿਸ ਨੂੰ ਸਾਜਣ ਤੋਂ ਬਾਅਦ ਉਹ ਰੱਬ ਪਿਆਰਾ ਆਪ ਇਹਦੇ ਕਣ ਕਣ ਵਿੱਚ ਬਿਰਾਜਮਾਨ ਹੋ ਗਿਆ ਹੈ। ਯਾਨੀ ਹਰ ਇੱਕ ਜ਼ਰੇ ਦੇ ਵਿੱਚ ਉਹ ਪ੍ਰਭੂ ਪਰਮਾਤਮਾ ਆਪ ਹੈ। ਉਹ ਉੱਪਰ ਵਾਲਾ ਰੱਬ ਇਸ ਦੁਨੀਆਂ ਨੂੰ ਸਿਰਜ ਕੇ ਆਪ ਇਸ ਦੇ ਕਣ ਕਣ ਵਿੱਚ ਵੱਸ ਕੇ ਸਾਨੂੰ ਵੇਖ ਰਿਹਾ ਹੈ। ਐਸੇ ਹਵਾਲੇ ਲਗਭਗ ਸਾਰੇ ਹੀ ਰੂਹਾਨੀ ਫਕੀਰਾਂ ਦੀ ਬੋਲ ਬਾਣੀ 'ਚ ਆਮ ਪੜ੍ਹਨ ਸੁਣਨ ਨੂੰ ਮਿਲ ਜਾਂਦੇ ਹਨ। ਅਸੀਂ ਅਗਰ ਦੇਖੀਏ ਸਾਡੇ ਧਾਰਮਿਕ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਨੇ ਵੀ ਬਲਹਾਰੀ ਕੁਦਰਤ ਵਸਿਆ ਇਹ ਕਹਿ ਕੇ ਇਸ ਤੱਥ ਦੀ ਨਿਗਰ ਪੁਸ਼ਟੀ ਕੀਤੀ ਹੈ। ਜੇ ਸੱਚਮੁੱਚ ਹੀ ਉਹ ਰੱਬ ਪਰਮਾਤਮਾ ਇਸ ਕੁਦਰਤ ਦਾ ਹਿੱਸਾ ਹੈ ਤਾਂ ਅਸੀਂ ਧਰਮੀ ਕਹਾਉਣ ਵਾਲੇ ਲੋਕ ਫਿਰ ਇਸ ਕੁਦਰਤ ਨੂੰ ਤੰਗ ਪਰੇਸ਼ਾਨ ਕਰਨ ਦਾ ਕੋਈ ਤਰੀਕਾ ਹੱਥੋਂ ਕਿਉਂ ਨਹੀਂ ਜਾਣ ਦਿੰਦੇ। ਹੁਣ ਇਸਦੇ ਜ਼ਿੰਮੇਵਾਰ ਕੌਣ ਹੈ? ਅਸੀਂ ਆਪ। ਕੁਦਰਤ ਦੇ ਨੇਮਾਂ 'ਚ ਵਿਘਨ ਪਾਉਣ ਦਾ ਸਿੱਧਾ ਮਤਲਬ ਇਹ ਹੈ ਕਿ ਕਰਤੇ ਜਾਂ ਕਾਦਰ ਨੂੰ ਪਰੇਸ਼ਾਨ ਕਰਨਾ, ਉਹਦੇ ਬਣਾਏ ਨੇਮਾਂ ਦੀ ਭੰਨ ਤੋੜ ਕਰਨ ਦੀ ਕੋਸ਼ਿਸ਼ ਕਰਨੀ। ਕਰਤੇ ਦੇ ਕਿਰਤ ਦਾ ਆਪਸ ਵਿੱਚ ਹਮੇਸ਼ਾ ਡੂੰਘਾ ਸੰਬੰਧ ਰਹਿੰਦਾ ਹੈ। ਜੇ ਅਸੀਂ ਕਿਰਤ ਨੂੰ ਹਾਨੀ ਪਹੁੰਚਾਵਾਂਗੇ ਤਾਂ ਵਾਜਬ ਹੈ ਕਿ ਸੰਬੰਧਿਤ ਕਿਰਤ ਦਾ ਕਰਤਾ ਨਾਰਾਜ਼ ਹੋਵੇਗਾ। ਸੋ ਸੁਭਾਵਿਕ ਤੌਰ 'ਤੇ ਧਰਮੀ ਪੁਰਸ਼ਾਂ ਦਾ ਇਹ ਪਹਿਲਾ ਫਰਜ਼ ਬਣਦਾ ਹੈ ਕਿ ਉਹ ਕਰਤੇ ਦੀਆਂ ਕਿਰਤਾਂ ਜਾਂ ਉਸਦੀ ਜਿਹੜੀ ਸਿਰਜਣਾਵਾਂ ਹਨ ਉਹਨਾਂ ਹੀ ਅਹਿਮੀਅਤ ਦੇਈਏ ਜਿੰਨਾ ਉਹ ਕਰਤੇ ਨੂੰ ਦੇਣ ਵਿੱਚ ਵਿਸ਼ਵਾਸ ਰੱਖਦੇ ਹਨ। ਗੁਰਮਤਿ ਫਿਲਾਸਫੀ ਨੂੰ ਜਗਮਗਾਉਣ ਤੋਂ ਪਹਿਲਾਂ ਹੀ ਇਸ ਸੰਸਾਰ 'ਚ ਕਿਸੇ ਨਾ ਕਿਸੇ ਰੂਪ ਵਿੱਚ ਸੱਚ ਦੀ ਰੋਸ਼ਨੀ ਵੰਡੀ ਜ਼ਰੂਰ ਜਾ ਰਹੀ ਸੀ, ਭਾਵੇਂ ਕਿ ਉਹ ਗੁਰਮਤਿ ਰਾਹ ਦੇ ਪਾਂਧੀਆਂ ਨੇ ਇਸ ਰੋਸ਼ਨੀ ਨੂੰ ਹੋਰ ਪ੍ਰਵਚਲਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ।

ਸਾਡੇ ਹਿੰਦੁਸਤਾਨੀ ਸਮਾਜ ਵਿੱਚ ਵਾਸੂਦੇਵ ਕੁਟੰਬ ਦਾ ਸੰਕਲਪ ਬੜੇ ਸੁੰਦਰ ਰੂਪ ਵਿੱਚ ਸਦੀਆਂ ਤੋਂ ਪ੍ਰਚਲਿਤ ਰਹੇ। ਬੇਸ਼ੱਕ ਪੁਜਾਰੀ ਵਰਗ ਨੇ ਇਹ ਇਸ ਦੇ ਆਭਾ ਮੰਡਲ ਨੂੰ ਪੂਰੀ ਤਰ੍ਹਾਂ ਵਿਗਜਣ ਦਾ ਮੌਕਾ ਨਾ ਦਿੱਤਾ। ਇੱਕ ਸੰਸਕ੍ਰਿਤ ਮੁਹਾਵਰੇ ਨੂੰ ਜੋ ਕਿ ਪੰਜਾਬੀ ਵਿੱਚ ਉਲਥਾਉਣ ਲਈ ਸਭ ਤੋਂ ਸੁੰਦਰ ਸੰਕਲਪ ਦੇਣ ਦੀ ਕੋਸ਼ਿਸ਼ ਕਰੀਏ ਤਾਂ ਸਰਬ ਦੇ ਭਲੇ ਤੋਂ ਵੱਡਾ ਕੋਈ ਹੋਰ ਸੰਕਲਪ ਸਾਹਮਣੇ ਨਹੀਂ ਆਉਂਦਾ। ਜਿਹੜੇ ਲੋਕ ਸਰਬ ਦੇ ਭਲੇ ਨੂੰ ਸਿਰਫ ਮਨੁੱਖੀ ਜੀਵਾਂ ਤੱਕ ਹੀ ਸੀਮਤ ਕਰੀ ਬੈਠੇ ਨੇ, ਉਹ ਹਾਲੇ ਗੁਰਮਤ ਦੇ ਅਸਲ ਪਾਂਧੀ ਨਹੀਂ ਬਣੇ। ਸਰਬ ਦਾ ਭਲਾ ਸੰਕਲਪ ਬ੍ਰਹਮੰਡੀ ਸੋਚ ਦਾ ਲਖਾਇਕ ਹੈ। ਮਨੁੱਖੀ ਸ਼੍ਰੇਣੀ ਤੋਂ ਇਲਾਵਾ ਚਾਰੋਂ ਹੀ ਖਾਣੀਆਂ ਅੰਡਜ, ਜੇਰਜ, ਸੇਤਜ ਤੇ ਉਤਪਜ ਤੋਂ ਪੈਦਾ ਹੋਈਆਂ ਹਰ ਤਰ੍ਹਾਂ ਦੀ ਕਿਰਤ ਨੂੰ ਕਾਦਰ ਦੀ ਸਾਂਝੀ ਕੁਦਰਤ ਮੰਨ ਕੇ ਆਪਣੇ ਆਪ ਨੂੰ ਇਸ ਸਮੁੱਚਤਾ ਵਿੱਚ ਫਿੱਟ ਕਰਦਿਆਂ ਸਹਿ ਹੋਂਦ ਵਾਲਾ ਜੀਵਨ ਜਿਉਣ ਦੀ ਅਸਲ ਸਰਬ ਦੇ ਭਲੇ ਦੀ ਭਾਵਨਾ ਹੈ। ਕਿਉਂਕਿ ਜਦੋਂ ਅਸੀਂ ਸਰਬ ਦਾ ਭਲਾ ਮੰਗਾਂਗੇ, ਸਾਡੇ ਅੰਦਰ ਉਹ ਭਾਵਨਾ ਹੋਣੀ ਚਾਹੀਦੀ ਹੈ ਕਿ ਅਸੀਂ ਕਿਸੇ ਨੂੰ ਖੁਸ਼ ਕਰ ਸਕੀਏ ਜਾਂ ਉਸ ਦੀ ਖੁਸ਼ੀ ਵੇਖ ਸਕੀਏ। ਕਿਸੇ ਨੂੰ ਖੁਸ਼ੀ ਦੀ ਕੋਈ ਵੀ ਕੀਮਤ ਜਾਂ ਕੋਈ ਵੀ ਮੌਕਾ ਜਿਹੜਾ ਹੈ ਉਹ ਅਸੀਂ ਪ੍ਰਦਾਨ ਕਰਾ ਸਕੀਏ। ਸਾਥੀਓ, ਸਰਬੱਤ ਦੇ ਭਲੇ ਦਾ ਸੰਕਲਪ ਬਾਰੇ ਅਸੀਂ ਇਸੇ ਤਰ੍ਹਾਂ ਗੱਲਬਾਤ ਕਰਦੇ ਰਹਾਂਗੇ। ਹੁਣ ਸਮਾਂ ਹੋ ਚੱਲਿਆ ਹੈ ਪਿਆਰੇ ਜੇ ਇਸ ਗੀਤ ਦਾ।

ਸਾਥੀਓ, ਸਰਬਤ ਦੇ ਭਲੇ ਦੇ ਸੰਕਲਪ ਦੀ ਗੱਲ ਚੱਲ ਰਹੀ ਹੈ ਤੇ ਕੁਝ ਸਤਰਾਂ ਤੁਹਾਡੇ ਨਜ਼ਰ ਕਰਾਂਗੀ ਕਿ ਰੱਬਾ ਐਸੀ ਰਹਿਮਤ ਵਰਸਾ ਦੇ, ਦਿਲਾਂ ਵਿੱਚ ਪਿਆਰ ਜਗਾ ਦੇ। ਰੱਬਾ ਐਸੀ ਰਹਿਮਤ ਵਰਸਾ ਦੇ, ਦਿਲਾਂ ਵਿੱਚ ਪਿਆਰ ਜਗਾ ਦੇ। ਮੁੱਕ ਜਾਣ ਨਫ਼ਰਤਾਂ ਦੇ ਸਾਏ, ਹਰ ਚਿਹਰੇ 'ਤੇ ਮੁਸਕਾਨ ਸਜਾ ਦੇ। ਮੁੱਕ ਜਾਣ ਨਫ਼ਰਤਾਂ ਦੇ ਸਾਏ, ਹਰ ਚਿਹਰੇ 'ਤੇ ਮੁਸਕਾਨ ਸਜਾ ਦੇ। ਕਿਸੇ ਦੇ ਹਿੱਸੇ ਗਮ ਨਾ ਆਵੇ, ਕਿਸੇ

ਦੇ ਹਿੱਸੇ ਗਮ ਨਾ ਆਵੇ, ਕੋਈ ਦਰਦਾਂ ਵਿੱਚ ਨਾ ਰੋਵੇ। ਸੁਖ ਦੀ ਛਾਂ ਹਰ ਘਰ ਅੰਦਰ, ਹਰ ਇਨਸਾਨ ਚੈਨ ਨਾਲ ਸੋਵੇ। ਸੁਖ ਦੀ ਛਾਂ ਹਰ ਘਰ ਅੰਦਰ, ਹਰ ਇਨਸਾਨ ਚੈਨ ਨਾਲ ਸੋਵੇ। ਨਾ ਕੋਈ ਉੱਚਾ ਨਾ ਕੋਈ ਨੀਵਾਂ, ਨਾ ਕੋਈ ਉੱਚਾ ਨਾ ਕੋਈ ਨੀਵਾਂ, ਸਭ ਦਾ ਇੱਕੋ ਮਾਣ ਹੋਵੇ। ਇਨਸਾਨੀਅਤ ਦਾ ਫੁੱਲ ਮਹਿਕੇ, ਇਨਸਾਨੀਅਤ ਦਾ ਫੁੱਲ ਮਹਿਕੇ, ਪਿਆਰ ਹੀ ਹਰ ਪਛਾਣ ਹੋਵੇ, ਪਿਆਰ ਹੀ ਹਰ ਪਛਾਣ ਹੋਵੇ। ਹੱਥਾਂ ਵਿੱਚ ਹੱਥ ਫੜ ਕੇ ਸਾਰੇ, ਹੱਥਾਂ ਵਿੱਚ ਹੱਥ ਫੜ ਕੇ ਸਾਰੇ, ਇੱਕ ਦੂਜੇ ਦਾ ਸਾਥ ਨਿਭਾਈਏ, ਇੱਕ ਦੂਜੇ ਦਾ ਸਾਥ ਨਿਭਾਈਏ। ਸਰਬੱਤ ਦਾ ਭਲਾ ਦੀ ਸੋਚ ਨੂੰ, ਸਰਬੱਤ ਦਾ ਭਲਾ ਦੀ ਸੋਚ ਨੂੰ ਆਪਣੇ ਜੀਵਨ ਵਿੱਚ ਵਸਾਈਏ, ਆਪਣੇ ਜੀਵਨ ਵਿੱਚ ਵਸਾਈਏ। ਸਾਥੀਓ, ਸਾਡੀ ਤ੍ਰਾਸਦੀ ਇਹ ਹੈ ਕਿ ਅਸੀਂ ਜਿਸ ਟਾਹਣੀ 'ਤੇ ਬੈਠਦੇ ਹਾਂ ਨਾ, ਉਸੇ ਨੂੰ ਹੁਣ ਵੱਢੀ ਜਾ ਰਹੇ ਹਾਂ। ਯਾਨੀ ਰੁੱਖ ਦੇ ਪੇੜ ਦੀ ਜਿਸ 'ਤੇ ਟਾਹਣੀ 'ਤੇ ਅਸੀਂ ਬਹਿੰਦੇ ਹਾਂ ਨਾ, ਉਸਨੂੰ ਹੀ ਕੱਟਣਾ ਸ਼ੁਰੂ ਕਰ ਦਿੰਦੇ ਹਾਂ। ਇਸ ਤੋਂ ਵੀ ਹਾਸੋਹੀਣੀ ਗੱਲ ਇਹ ਹੈ ਕਿ ਉਸੇ ਸ਼ਾਖਾ ਨੂੰ ਵੱਢ ਕੇ ਫਿਰ ਉਹਦੇ ਤੋਂ ਮਿੱਠੇ ਫਲਾਂ ਦੀ ਵਿਅਰਥ ਆਸ ਵੀ ਲਾਈ ਬੈਠੇ ਹੁੰਦੇ ਹਾਂ ਕਿ ਸਾਨੂੰ ਇਸ 'ਤੇ ਫਲ ਮਿਲਣਗੇ। ਇਹ ਭੁੱਲ ਜਾਂਦੇ ਹਾਂ ਕਿ ਅਸੀਂ ਆਪ ਹੀ ਉਸ ਟਾਹਣੀ 'ਤੇ ਬਹਿ ਕੇ ਉਸਨੂੰ ਵੱਢ ਦਿੱਤਾ ਹੈ। ਹਾਲਾਤ ਐਸੇ ਬੱਤਰ ਨੇ ਕਿ ਆਪਣੇ ਆਪ ਨੂੰ ਧਰਮੀ ਕਹਾਉਣ ਵਾਲੇ ਅਤੇ ਰੋਜ਼ਾਨਾ ਸਵੇਰੇ ਉੱਠ ਕੇ ਨਿਯਮ ਬੰਦ ਹੋ ਕੇ ਉੱਪਰ ਵਾਲੇ ਦਾ ਨਾਮ ਲੈਣ ਵਾਲੇ ਵੀ ਜਿਹੜੇ ਹਨ, ਬਲਹਾਰੀ ਕੁਦਰਤ ਵਸਿਆ ਦੇ ਰਾਹ 'ਤੇ ਤੁਰਦੇ ਹੁੰਦਿਆਂ ਵੀ ਉਸਨੂੰ ਭੁੱਲ ਜਾਂਦੇ ਹਨ। ਹਾਲੇ ਵੀ ਸਾਡੇ 'ਚੋਂ ਬਹੁਤਿਆਂ ਨੂੰ ਇੰਨੀ ਕੁ ਵੀ ਸਮਝ ਨਹੀਂ ਆਈ ਕਿ ਜਿਹੜੇ ਰੁੱਖ ਅਸੀਂ ਦਿਨ ਰਾਤ ਵੱਢੀ ਜਾ ਰਹੇ ਹਾਂ ਨਾ, ਇਹਨਾਂ ਦੁਆਰਾ ਛੱਡੀ ਆਕਸੀਜਨ ਹੀ ਸਾਡੀ ਜੀਵਨ ਦਾਤੀ ਹੈ ਅਤੇ ਸਾਡਾ ਇੱਕ ਇੱਕ ਸਾਹ ਇਹਨਾਂ ਰੁੱਖ ਬੂਟਿਆਂ ਦਾ ਮੁਹਤਾਜ ਹੈ। ਧਰਮ ਦੇ ਨਾਂ 'ਤੇ ਦੂਜੇ ਜੀਵਾਂ ਦੇ ਢਾਈ ਜਾਂਦੀ ਹਿੰਸਾ ਨੂੰ ਵੀ ਕਿਸੇ ਵੀ ਪੱਖ ਤੋਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਜੀਓ ਅਤੇ ਜੀਣ ਦਿਓ, ਇਸ ਦੀ ਨੀਤੀ ਨੂੰ ਸਮੁੱਚੇ ਰੂਪ 'ਚ ਅਸਲ 'ਚ ਆ ਜਾਵੇ ਤਾਂ ਧਰਤੀ ਤੋਂ ਇਲਾਵਾ ਕਿਧਰੇ ਹੋਰ ਸਵਰਗ ਢੂੰਡਣ ਦੀ ਲੋੜ ਨਾ ਰਹਿ ਜਾਏਗੀ। ਧਰਮ ਦੇ ਨਾਂ 'ਤੇ ਖੂਨ ਖਰਾਬਾ ਕਰਨਾ, ਮਨੁੱਖ ਵੱਲੋਂ ਮਨੁੱਖਤਾ ਦਾ ਕਤਲ ਕਰਨਾ, ਸਿਰੇ 'ਤੇ ਉਜੜ ਪੁਣਾ ਹੋਣਾ, ਐਸੇ ਮਨੁੱਖਾਂ ਨੂੰ ਮੂੰਹੋਂ 'ਚੋਂ ਨਿਕਲਿਆ ਸਰਬੱਤ ਦਾ ਭਲਾ ਸਿਰਫ ਜ਼ਹਿਰਲੀ ਕਰਨਾ ਸਮਾਨ ਹੋਵੇਗਾ। ਐਸੇ ਰਾਕਸ਼ੀ ਮਨੁੱਖ ਧਰਮ ਦੇ ਚੋਲੇ 'ਚ ਘੁੰਮਣ ਵਾਲੇ ਨਿਰੇ ਸ਼ੈਤਾਨ ਹਨ, ਭਾਵੇਂ ਕਿ ਉਹਨਾਂ ਦੇ ਲਿਬਾਸ ਕਿਸੇ ਵੀ ਧਰਮ ਵਿਸ਼ੇਸ਼ ਦਾ ਪਹਿਨ ਰੱਖਿਆ ਹੋਵੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਜਦ ਕਿਸੇ ਜਗਿਆਸੀ ਨੇ ਪੁੱਛਿਆ ਸੀ ਕਿ ਪਾਤਸ਼ਾਹ ਅਸਲ ਧਰਮ ਕਿਹੜਾ ਹੈ, ਕਿਹੜੇ ਧਰਮ ਨੂੰ ਮੰਨੀਏ, ਇਹ ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਕਿਸੇ ਨੇ ਪੁੱਛਿਆ ਸੀ ਅਤੇ ਉਹਨਾਂ ਨੇ ਕੀ ਜਵਾਬ ਦਿੱਤਾ। ਪਾਤਸ਼ਾਹ ਦਾ ਸਪਸ਼ਟ ਜਵਾਬ ਸੀ ਕਿ ਸਰਬ ਧਰਮ ਮੇ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰ। ਕੀ ਹਰੀ ਉਹ ਪਰਮਾਤਮਾ ਜਿਹੜਾ ਰੱਬ ਹੈ, ਉਸਦਾ ਨਾਮ ਜਪਣਾ ਅਤੇ ਪਵਿੱਤਰ ਕਰਮ ਘੁਮਾਉਣੇ ਹੀ ਸਭ ਤੋਂ ਉੱਤਮ ਧਰਮ ਹੈ। ਸਾਡੀ ਬਦਕਿਸਮਤੀ ਹੈ ਕਿ ਇਹਨੇ ਸ੍ਰੇਸ਼ਟ ਵਿਚਾਰਾਂ ਦੀ ਰੋਸ਼ਨੀ ਮਿਲਣ ਦੇ ਬਾਵਜੂਦ ਅਸੀਂ ਅਮਲੀ ਪੱਧਰ 'ਤੇ ਬੜੇ ਹੀਣੇ ਮਨੁੱਖ ਹਾਂ। ਪਿਛਲੇ ਸਮਿਆਂ 'ਚੋਂ 1947 ਦੀ ਵੰਡ ਦੇ ਦੁਖਾਂਤ ਵੇਲੇ ਕੁਛ ਵਿਰਲੇ ਗੁਰਮੁਖੀ ਰੂਹਾਂ ਨੂੰ ਛੱਡ ਕੇ ਬਹੁਤੇ ਜਨੂਨੀ ਦੀ ਮੌਤ ਨੇ ਪੂਰਾ ਤਾਂਡਵ ਮਚਾਇਆ ਸੀ। ਸੋ ਇਹਨਾਂ ਮਤਾਂ ਬਾਰੇ ਅਸੀਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਦਾ ਰੋਲ ਵੀ ਨਿਰੇ ਤਮਾਸ਼ਬੀਨਾ ਤੋਂ ਵੱਧ ਕੇ ਕੁਛ ਨਹੀਂ ਸੀ। ਸੋ ਐਸੇ ਕਤਲੇਆਮ ਜੋ ਕਿ ਨਿਤਾ ਪ੍ਰਤੀ ਸਾਡੇ ਸਮਾਜ ਦੇ ਵਿੱਚ ਵਿਚਰ ਚੁੱਕੇ ਹਨ, ਜਿਸ ਦੇ ਵਿੱਚ ਸਮਾਜ ਦਾ ਬੁਰਾ ਅਸਰ ਪਿਆ ਹੈ, ਇਨਸਾਨੀਅਤ ਜਿਹੜੀ ਹੈ ਉਹ ਬਦਲ ਚੁੱਕੀ ਹੈ, ਹੁਣ ਪਹਿਲੇ ਜਿਹੇ ਆਪਸ ਵਿੱਚ ਭਾਈਚਾਰਾ, ਪ੍ਰੇਮ, ਪਿਆਰ, ਸਨੇਹ ਨਹੀਂ ਰਿਹਾ ਹੈ ਅਤੇ ਇਸ ਦੇ ਕਾਰਨ ਖੂਨ ਖਰਾਬਾ ਅਤੇ ਆਪਸ ਦੇ ਵਿੱਚ ਹਿੰਸਾ ਜਿਹੜੀ ਹੈ ਉਹ ਆਣ ਚੁੱਕੀ ਹੈ। ਸੋ ਸਾਥੀਓ, ਇਸ ਦੇ ਬਾਰੇ ਗੱਲਬਾਤ ਇਸੇ ਤਰ੍ਹਾਂ ਜਾਰੀ ਰਹੇਗੀ। ਸੋ ਵੇਲਾ ਉਹ ਚੱਲਿਆ ਹੈ ਹੋਰ ਇੱਕ ਪਿਆਰੇ ਜਿਹੇ ਗੀਤ ਦਾ।

ਸਾਥੀਓ, ਸਰਬਤ ਦੇ ਭਲੇ ਦੇ ਸੰਕਲਪ ਦੀ ਗੱਲ ਕਰ ਰਹੇ ਹਾਂ। ਸੋ ਸਾਨੂੰ ਐਸੇ ਧਰਮੀ ਬੰਦਿਆਂ, ਐਸੇ ਲੋਕਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਜੋ ਖੁਦ ਧਰਮੀ ਹੋਣ ਦਾ ਨਾਟਕ ਕਰਦੇ ਹਨ ਪਰ ਦੂਜਿਆਂ ਨੂੰ ਕਿਸੇ ਜਾਲ ਜੰਜਾਲ ਦੇ ਵਿੱਚ ਫਸਾਈ ਰੱਖਦੇ ਹਨ। ਸਾਨੂੰ ਸਿਰਫ ਤੇ ਸਿਰਫ ਦੂਜਿਆਂ ਲਈ ਪ੍ਰੇਮ, ਸਨੇਹ, ਆਪਸ ਵਿੱਚ ਝਗੜਾ ਜਿਹੜਾ ਹੈ ਉਹ ਖਤਮ ਕਰਨਾ ਚਾਹੀਦਾ ਹੈ। ਤਾਂਹੀਓ ਤੇ ਧਰਮ ਦੀ ਲੋੜ ਪੈਂਦੀ ਹੈ। ਭਾਵੇਂ ਇਨਸਾਨ ਜਿਹੜਾ ਹੈ ਸਮਾਜਿਕ ਜੀਵ ਹੈ, ਇਹ ਸਮਾਜ ਵਿੱਚ ਰਹਿਣਾ ਹੀ ਪਸੰਦ ਕਰਦਾ ਹੈ। ਸਮਾਜ ਨੇ ਕੁਝ ਸਦਾਚਾਰਕ ਨਿਯਮ ਬਣਾਏ ਹੋਏ ਹਨ, ਉਸ ਨੂੰ ਉਸ ਨਿਯਮ ਅਨੁਸਾਰ ਹੀ ਰਹਿਣਾ ਪੈਂਦਾ ਹੈ। ਇਸ ਸਦਾਚਾਰਕ ਨਿਯਮ ਮਨੁੱਖੀ ਸ਼ਖਸੀਅਤ ਨੂੰ ਘੜਨ ਵਿੱਚ ਪੂਰਨ ਰੂਪ ਵਿੱਚ ਸਹਾਈ ਨਹੀਂ ਹੁੰਦੇ, ਕਿਉਂਕਿ ਐਸੇ ਲੋਕ ਜਿਹੜੇ ਹਨ, ਕਾਫੀ ਸਾਰੇ ਬਾਹਰਲੇ ਜਿਹੜੇ ਹੰਕਾਰ ਹਨ, ਐਸੀਆਂ ਚੀਜ਼ਾਂ ਹਨ, ਉਸ ਵਿੱਚ ਫਸ ਕੇ ਆਪਣਾ ਪਹਿਲਾ ਸ਼ੁਭ ਕਰਮ ਭੁੱਲ ਜਾਂਦੇ ਅਤੇ ਇਹਨਾਂ ਵਿਕਾਰਾਂ ਦੇ ਵਿੱਚ ਬਚਾਵ ਲਈ ਸਾਨੂੰ ਸਵੈ ਅਨੁਸ਼ਾਸਨ ਪੈਦਾ ਕਰਨਾ ਬਹੁਤ ਜ਼ਰੂਰੀ ਹੈ। ਆਧੁਨਿਕ ਕਾਲ ਵਿੱਚ ਧਰਮ ਦੀ ਲੋੜ ਵੱਧ ਮਹਿਸੂਸ ਹੋ ਰਹੀ ਸੀ। ਸਾਇੰਸ ਦੀ ਤਰੱਕੀ ਅਤੇ ਸ਼ਿਲਪ ਵਿਗਿਆਨ ਨੇ ਤਰੱਕੀ ਬਹੁਤ ਕਰ ਲਈ ਪਰ ਮਨੁੱਖ ਨੂੰ ਚੰਗਾ ਆਚਰਣ ਯਾਨੀ ਕਿ ਚੰਗਾ ਕਰੈਕਟਰ, ਸ਼ਖਸੀਅਤ ਨਹੀਂ ਸਿਖਾ ਸਕਿਆ। ਅੱਜ ਵਿਗਿਆਨ ਕੋਈ ਅਜਿਹੀ ਨਿਯਮਵਾਲੀ ਨਹੀਂ ਦੇ ਸਕਿਆ ਜਿਸ ਨਾਲ ਮਨੁੱਖ ਵਧੀਆ ਆਦਰਸ਼ਕ ਜੀਵਨ ਬਤੀਤ ਕਰ ਸਕੇ। ਇਸ ਦੇ ਉਲਟ ਫੌਜੀ ਹਥਿਆਰ ਤਿਆਰ ਕਰਕੇ ਸਮੁੱਚੇ ਸੰਸਾਰ ਦੀ ਲੜਾਈ ਦੀ ਭੱਠੀ ਵਿੱਚ ਝੋਕ ਦਿੱਤਾ ਹੈ। ਮਨੁੱਖਾਂ ਦੀ ਭਲਾਈ ਲਈ ਇਹ ਵਿਗਿਆਨਿਕ ਤਰੱਕੀ ਕੋਈ ਅਪੀਲ ਨਹੀਂ ਕਰਦੀ। ਦੁਨੀਆਂ ਵਿੱਚ ਕੋਈ ਇਮਾਨਦਾਰ, ਤਰਸ, ਦਇਆ ਅਤੇ ਐਸਾ ਸਾਹੂਪੁਣਾ ਸਾਇੰਸ ਦੀ ਤਰੱਕੀ ਕਰਕੇ ਨਹੀਂ ਬਣ ਸਕਿਆ। ਇਸ ਲਈ ਅੱਜ ਦੇ ਇਨਸਾਨ ਨੂੰ ਚੰਗਾ ਆਚਰਣ, ਮਨੁੱਖਤਾ ਦਾ ਭਲਾ, ਖਿਆਲਾਂ ਵਿੱਚ ਪਵਿੱਤਰਤਾ ਧਰਮ ਨੇ ਹੀ ਸਿਖਾਇਆ ਹੈ। ਅੱਜ ਦੇ ਸਮਾਜ ਨੂੰ ਧਰਮ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜਿੱਥੇ ਕਿ ਇੰਨੀ ਅਹਿੰਸਾ ਫੈਲ ਰਹੀ ਹੈ, ਜਿਹੜਾ ਝਗੜਾ ਫੈਲ ਰਿਹਾ ਹੈ, ਖੂਨੋ ਖਾਰ ਜਿਹੜਾ ਹੈ ਅੱਜ ਕੱਲ੍ਹ ਦਾ ਸਮਾਜ ਆਪਸ ਵਿੱਚ ਨਫ਼ਰਤ ਕਰ ਰਿਹਾ ਹੈ, ਉਸ ਨੂੰ ਧਰਮ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਧਰਮ ਬੁਰਾਈਆਂ ਨੂੰ ਕਾਬੂ ਕਰਨਾ ਸਿਖਾਉਂਦਾ ਹੈ, ਇਹ ਕੀਮਤੀ ਆਤਮਕ ਖਿਆਲਾਂ ਦੀ ਸੋਝੀ ਦਿੰਦਾ ਹੈ। ਇੱਕ ਚੰਗਾ ਆਦਰਸ਼ਕ ਜੀਵਨ ਸਮਾਜ ਦੀ ਤਰੱਕੀ ਲਈ ਬੜਾ ਜ਼ਰੂਰੀ ਹੈ। ਧਰਮ ਇੱਕ ਜੀਵਨ ਜਾਚ ਹੈ। ਧਰਮ ਪ੍ਰਭੂ ਦਾ ਉਹ ਹਾਕਮ ਹੈ, ਉਹ ਕੁਦਰਤ ਨੂੰ ਚਲਾਉਂਦਾ ਹੈ। ਹਰ ਇਨਸਾਨ ਧਰਮ ਵਿੱਚ ਪਰਪੱਖ ਹੋਵੇ ਅਤੇ ਉਹ ਮਨੁੱਖਤਾ ਦੇ ਭਲੇ ਲਈ ਕੰਮ ਕਰੇ, ਤਾਂਹੀਓ ਤਾਂ ਬੁਰਾਈਆਂ ਦਾ ਨਾਮੋ ਨਿਸ਼ਾਨ ਖਤਮ ਹੋ ਜਾਵੇਗਾ ਅਤੇ ਚੰਗਿਆਈ ਫੈਲ ਜਾਵੇਗੀ ਅਤੇ ਸਰਬਤ ਦੇ ਭਲੇ ਦਾ ਜਿਹੜਾ ਸੰਕਲਪ

ਹੈ ਉਹ ਪੂਰੀ ਦੁਨੀਆ ਦੇ ਵਿੱਚ ਫੈਲ ਜਾਵੇਗਾ। ਸਾਥੀਓ, ਅਰਦਾਸ ਅਸੀਂ ਕਰਨੀ ਹੈ ਸਰਬਤ ਦੇ ਭਲੇ ਦੇ ਲਈ, ਪੂਰੀ ਮਨੁੱਖਤਾ ਦੇ ਭਲੇ ਲਈ, ਕਿ ਸਾਡਾ ਧਰਮ ਵੀ ਸਰਬਤ ਦਾ ਭਲਾ ਸਿਖਾਉਂਦਾ ਹੈ। ਅਸੀਂ ਅਰਦਾਸ ਦੇ ਵਿੱਚ ਰੋਜ਼ ਪੜ੍ਹਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ। ਇਹ ਅਸੀਂ ਨਿਤਾ ਪ੍ਰਤੀ ਪੜ੍ਹਦੇ ਹਾਂ ਅਤੇ ਮੰਗਦੇ ਹਾਂ ਅਰਦਾਸ ਦੇ ਵਿੱਚ। ਮੇਰੇ ਮਾਲਕ ਮਿਹਰ ਕਰੀ, ਮੇਰੇ ਮਾਲਕ ਮਿਹਰ ਕਰੀ, ਹਰ ਦਿਲ ਅੰਦਰ ਨੂਰ ਭਰ ਦੇ, ਜਿਹੜੇ ਰਾਤ ਤੋਂ ਭੁੱਲ ਗਏ ਨੇ ਉਹਨਾਂ ਨੂੰ ਸੱਚਾ ਸੂਰ ਭਰ ਦੇ, ਜਿਹੜੇ ਰਾਹ ਤੋਂ ਭੁੱਲ ਗਏ ਨੇ ਉਹਨਾਂ ਨੂੰ ਸੱਚਾ ਸੂਰ ਭਰ ਦੇ। ਖੇਤਾਂ ਵਿੱਚ ਹਰਿਆਲੀ ਹੋਵੇ, ਖੇਤਾਂ ਵਿੱਚ ਹਰਿਆਲੀ ਹੋਵੇ, ਮਜ਼ਦੂਰਾਂ ਦੇ ਹੱਥ ਨਾ ਖਾਲੀ, ਹੱਸਦੇ ਵਸਦੇ ਰਹਿਣ ਸਭੇ ਹੀ, ਨਾ ਰਹੇ ਕਿਸੇ ਦੀ ਝੋਲੀ ਖਾਲੀ। ਪੰਛੀ ਗਾਵਣ ਅਮਨ ਦੇ ਗੀਤ, ਪੰਛੀ ਗਾਵਣ ਅਮਨ ਦੇ ਗੀਤ, ਨਦੀਆਂ ਪਿਆਰ ਦੇ ਰਾਗ ਸੁਣਾਵਣ, ਸਾਰੀ ਦੁਨੀਆ ਇੱਕ ਪਰਿਵਾਰ ਬਣੇ, ਸਾਰੀ ਦੁਨੀਆ ਇੱਕ ਪਰਿਵਾਰ ਬਣੇ, ਲੋਕ ਇੱਕ ਦੂਜੇ ਨੂੰ ਗਲੇ ਲਾਵਣ। ਵਾਹਿਗੁਰੂ ਤੇਰਾ ਸ਼ੁਕਰ ਕਰੀਏ, ਵਾਹਿਗੁਰੂ ਤੇਰਾ ਸ਼ੁਕਰ ਕਰੀਏ, ਤੇਰੇ ਭਾਣੇ ਵਿੱਚ ਰਾਜ਼ੀ ਰਹੀਏ, ਤੇਰੇ ਭਾਣੇ ਵਿੱਚ ਰਾਜ਼ੀ ਰਹੀਏ, ਚੜ੍ਹਦੀ ਕਲਾ ਦਾ ਵਰ ਬਖਸ਼ੀ, ਚੜ੍ਹਦੀ ਕਲਾ ਦਾ ਵਰ ਬਖਸ਼ੀ, ਸਰਬਤ ਦੇ ਭਲੇ ਦੀ ਗੱਲ ਕਹੀਏ, ਸਰਬਤ ਦੇ ਭਲੇ ਦੀ ਗੱਲ ਕਹੀਏ, ਸਰਬਤ ਦੇ ਭਲੇ ਲਈ ਹਰ ਵੇਲੇ ਕਰੀਏ ਅਰਦਾਸ, ਸਰਬਤ ਦੇ ਭਲੇ ਲਈ ਹਰ ਵੇਲੇ ਕਰੀਏ ਅਰਦਾਸ, ਪਿਆਰ ਦਿਆ ਤੇ ਸੇਵਾ ਨਾਲ ਬਣੇ ਜੀਵਨ ਦੀ ਖਾਸ, ਪਿਆਰ ਦਿਆ ਤੇ ਸੇਵਾ ਨਾਲ ਬੜੇ ਜੀਵਨ ਦੀ ਖਾਸ। ਸਾਥੀਓ, ਇਨ੍ਹਾਂ ਪਿਆਰੀਆਂ ਸਤਰਾਂ ਦੇ ਨਾਲ ਜਾਂਦੇ ਜਾਂਦੇ ਆਓ ਤੁਹਾਨੂੰ ਸੁਣਾਉਂਦੇ ਹਾਂ ਇਹ ਪਿਆਰਾ ਜਿਹਾ ਗੀਤ।

ਸੀ ਪ੍ਰੋਗਰਾਮ ਦੀ ਆਖਰੀ ਸੌਗਾਤ, ਇਸ ਉਮੀਦ ਦੇ ਨਾਲ ਕਿ ਅਸੀਂ ਫਿਰ ਮਿਲਾਂਗੇ। ਤਦ ਤੱਕ ਲਈ ਤੁਸੀਂ ਆਪਸ ਦੇ ਵਿੱਚ ਪਿਆਰ ਰੱਖੋ, ਸਰਬ ਦੇ ਭਲੇ ਦਾ ਸੰਕਲਪ ਨੂੰ ਯਾਦ ਰੱਖੋ, ਆਪਸ ਦੇ ਵਿੱਚ ਨਫ਼ਰਤ ਜਿਹੜੀ ਹੈ ਉਹ ਦੂਰ ਕਰ ਦਿਓ, ਖੁਸ਼ ਰਹੋ। ਲੈਂਦੇ ਹਾਂ ਇਜਾਜ਼ਤ, ਰੱਬ ਰਾਖਾ।

0: ਸਮੀਂ ਤਾਂ ਆਪਣੇ ਨਗਮੋ ਸੁਣਿਓ ਅਤੇ ਮਰਦਮ ਸ਼ੁਮਾਰੀ ਕਾ ਹਵਾਲਾ ਨਾ ਹੀ ਮਾਰੇ ਕੋਲ ਇੱਕ ਇੰਟਰਵਿਊ ਮੌਜੂਦ ਹੈ ਮਹਾਰਾਜ ਕਾ ਮਹਿਮਾਨ ਹੈ ਮੁਨੀਰ ਅਹਿਮਦ ਕਾਲਸ ਔਰ ਇਹਨਾਂ ਕਹਿਣਾ ਸ਼ਰੀਕੀ ਗੁਫ਼ਤਗੂ ਹੈ ਮੁਹੰਮਦ ਯੂਨਸ ਕਾਲੂ ਖੇਲ ਸਾਹਿਬ ਔਰ
1: ਸਮੀਂ ਨੇ ਕਰਾਮ ਤਮ ਜਾਣੇ ਕਿ ਸੈਂਸਸ 2027 ਜਿਹੜੀ ਹੈ ਉਸਕੀ ਸ਼ੁਰੂਆਤ ਹੋ ਗਈ ਹੈ ਜਾਂ ਸੈਂਸਸ ਕੀ ਹੈ ਇਸਕੋ ਕੀ ਫਾਇਦੋ ਹੈ ਜਾਂ ਕਿਉਂ ਜ਼ਰੂਰੀ ਹੈ ਹਮਨਾ ਕਿਉਂ ਇਸਮਾਂ ਹਿੱਸੋ ਲੈਣਾ ਚਾਹੀਏ ਇਸ ਹਵਾਲੇ ਨਾਲ ਮੇਰੇ ਰੋਬਰੋ ਤਸ਼ਰੀਫ ਫਰਮਾ ਹੈ ਮੁਨੀਰ ਅਹਿਮਦ ਕਾਲ ਸਾਹਿਬ ਜਿਹੜਾ ਕਿ ਇਸ ਵਕਤ ਸੈਂਸਸ ਕਰ ਰਿਹਾ ਹੈ ਇਹ ਇੱਕ ਇਲਾਕਾ ਕਾ ਇਨਿਊਮੀਰੇਟਰ ਹੈ ਹਮ ਇਨ 'ਤੇ ਜਾਣਨਾ ਚਾਹਾਂਗਾ ਤਾਂ ਕਿ ਜਿਹੜੀ ਇਹ ਜਾਣਕਾਰੀ ਹੈ ਕਿ ਇਹ ਮਾਰਾ ਤਮਾਮ ਸਾਮੀ ਸੁਣੇ ਔਰ ਇਸ 'ਤੇ ਫਾਇਦੋ ਚਾਹੇ ਮੁਨੀਰ ਸਾਹਿਬ ਅਸਲਾਮ ਅਲੈਕੁਮ ਪ੍ਰੋਗਰਾਮ ਜੀਆਨਾ
2: ਵਾਲੇਕੁਮ ਅਸਲਾਮ ਵਰਹਿਮਤੁਲਾਹਿ ਵਬਰਕਾਤੁਹ
1: ਮੁਨੀਰ ਸਾਹਿਬ ਤੁਹਾਨੂੰ ਸਭ ਤੋਂ ਪਹਿਲਾਂ ਦੱਸੇਗਾ ਕਿ ਸੈਂਸਸ ਕੀ ਹੈ ਜਾਂ ਕਿਉਂ ਜ਼ਰੂਰੀ ਹੈ
2: ਸੈਂਸਸ ਅਗਰ ਦੇਖਾਂ ਤਾਂ ਸੈਂਸਸ ਮਾਰਾ ਜਿਹੜੀ ਬਹਿਬੂਦੀ ਹੈ ਮਾਰੀ ਜਿਹੜੇ ਲੋਕ ਹੈ ਹਰ ਤਰੀਕਾ ਕੇ ਨਾ ਇਨਕੀ ਬਹਿਬੂਦੀ ਕਿਸ ਤਰੀਕਾ ਨਾ ਹੋਵੇਗੀ ਇਹ ਹਰ ਤਰੀਕਾ ਕੇ ਨਾ ਹਰ ਮਸਲਾ ਕੇ ਵਿੱਚ ਜੋ ਇਨਕੋ ਚਾਹੇ ਰਹਿਣ ਸਹਿਣ ਹੈ ਇਨਕੋ ਬਾਕੀ ਜੇ ਅਖਰਾਜਾਤ ਹੈ ਲਿਖਾਈ ਹੈ ਪੜ੍ਹਾਈ ਹੈ ਔਰ ਮਾਸ਼ੀਅਤ ਕੇ ਮੁਤਾਬਿਕ ਜੋ ਹੈ ਇਸ ਹਿਸਾਬ ਕੇ ਨਾ ਸੈਂਸਸ ਬੜੀ ਜ਼ਰੂਰੀ ਹੈ ਮਾਰੋ ਹਰ ਬਜਟ ਜੋ ਹੈ ਕਿਉਂਕਿ ਅਜੇ ਤੱਕ ਆਮ ਜਿਹੜਾ ਬਜਟ ਕੇ ਵਿੱਚ ਚੱਲਣ ਲੱਗਾ ਵੀ 2011 ਕਾ ਬਜਟ ਕੇ ਨਾਲ ਚੱਲਣ ਲੱਗਾ ਕਿਉਂਕਿ ਮਾਰੇ ਸੈਂਸਸ ਜਿਹੜੀ ਹੋਈ ਹੈ ਸੈਂਸਸ 2011 ਹੋਈ ਹੈ ਆਖਰੀ ਸੈਂਸਸ ਉਸ ਪਹਿਲੇ ਜਿਹੜੀ ਸੈਂਸਸ ਜਿਹੜੀ ਪਹਿਲੀ ਸੈਂਸਸ ਹੈ ਵਾ ਮੁਝ ਪਹਿਲੇ ਹੋਈ ਸੀ ਅਲਬਤਾ ਜਿਹੜੀ 2011 ਕੀ ਸੈਂਸਸ ਹੈ ਉਸ ਤੋਂ ਬਾਅਦ ਜਿਹੜੀ ਮਾਰੀ ਸੈਂਸਸ ਅੱਜ ਤੱਕ ਹੋਈ ਨਹੀਂ 2026-27 ਕੀ ਜਿਹੜੀ ਸੈਂਸਸ ਮਾਰੀ ਵਹਿ ਲੱਗੀ ਅਤੇ ਇਸਕੇ ਵਿੱਚ ਜਦੋਂ ਆਮ ਮਾਰਾ ਲੋਕਾਂ ਨਾਲ ਬੜੋ ਬੜ ਚੜ੍ਹ ਕੇ ਹਿੱਸੋ ਲੈਣਾ ਚਾਹੀਏ ਔਰ ਇੱਕ ਰਿਐਲਿਟੀ ਕੇ ਵਿੱਚ ਇੱਕ ਅਸਲ ਜਿਹੜਾ ਇੰਪੈਕਟ ਹੈ ਜਿਹੜਾ ਮਾਰੋ ਅਸਲ ਕੋ ਤਰਜ਼ ਤਰੀਕੋ ਹੈ ਉਸਕੇ ਮੁਤਾਬਿਕ ਆਮ ਨਾ ਹਰ ਇੱਕ ਰਿਪੋਰਟ ਦੇਣੀ ਚਾਹੀਏ
1: ਮੁਨੀਰ ਸਾਹਿਬ ਤੁਹਾਡੀ ਗੱਲ ਹੋਰ ਟੁਕਣਾ ਚਾਹੂੰਗਾ ਜਿਸ ਤਰ੍ਹਾਂ ਤੁਹਾਨੂੰ ਫਰਮਾਇਆ ਕਿ ਜਿਤਨੀ ਵੀ ਇਹ ਤਰੱਕੀ ਕੀ ਗੱਲ ਕਰੇ ਲਗਾ ਤਾਂ ਇਸਕੋ ਦਾਰੋ ਮਦਾਰ ਇਸੀ ਸੈਂਸਸ ਬਣ ਰਿਹਾ ਹੈ ਮਤਲਬ ਕਿਸ ਕਿਸਮ ਕੀ ਤਰੱਕੀ
2: ਦੇਖੋ ਜੀ ਮਾਰੋ ਜਿਹੜੋ ਤਰੱਕੀ ਇਸ ਹਿਸਾਬ ਨਾਲ ਕਿ ਮਾਰੀ ਪੜ੍ਹਾਈ ਲਿਖਾਈ ਜਿਹੜੀ ਹੈ ਬਚੰਗੀ ਹੈ ਮੇਨ ਚੀਜ਼ ਹੈ
1: ਯਾਨੀ ਸਕੂਲ ਹੈ
2: ਜਦ ਤੱਕ ਸਕੂਲ ਹੈ
1: ਠੀਕ
2: ਤੇ ਆਮ ਦੇਖਣ ਲੱਗਾ ਕਿ ਜਿਹੜਾ ਮਾਰਾ ਸਕੂਲ ਬਣਿਆ ਮੁਝ ਪੁਰਾਣਾ ਬਣਿਆ ਹੋਇਆ
1: ਜੀ
2: ਉਸ ਤੋਂ ਬਾਅਦ ਆਬਾਦੀ ਵੱਧਦੀ ਗਈ ਹੈ ਆਬਾਦੀ ਅੱਜ ਇਤਨੀ ਜ਼ਿਆਦਾ ਹੋ ਗਈ ਹੈ ਕਿ ਆਮ ਨਾ ਜਦ ਇੱਕ ਸਕੂਲ ਤੋਂ ਅੱਜ ਚਾਰ ਸਕੂਲ ਕੀ ਜ਼ਰੂਰਤ ਹੈ ਉੱਥੇ ਕਿਉਂਕਿ ਬੱਚਾ ਜ਼ਿਆਦਾ ਹੈ ਅਤੇ ਇਸ ਹਿਸਾਬ ਨਾਲ ਦੇਖਾਂ ਕਿ ਆਮ ਬਾਕੀ ਜਿਹੜਾ ਮਾਰਾ ਗਰੀਬ ਗੁਰਬਾਤ ਲੋਕ ਹੈ ਇਨਕੋ ਇੱਕ ਅਲੱਗ ਇੱਕ ਬਜਟ ਬਣਿਆ ਹੋਇਆ ਇੱਥੋਂ ਠੀਕ ਹੈ ਉਸ ਹਿਸਾਬ ਨਾਲ ਦੇਖਾਂ ਕਿ ਜਿਵੇਂ ਤਾਂ ਇੱਕ ਆਮ ਗੱਲ ਚੱਲਣ ਲੱਗੀ ਮਨਰੇਗਾ ਕੀ ਮਨਰੇਗਾ ਕੇ ਵਿੱਚ ਕਹਿ ਥੋ ਕਿ ਇੱਕ ਬਜਟ ਹੈ 200 ਕੁਝ ਰੁਪਇਆ ਦੇਣ ਲੱਗਾ ਕਿ ਇੱਕ ਐਮਪਲਾਇਮੈਂਟ ਵਾਸਤੇ ਇੱਕ ਮਜ਼ਦੂਰੀ ਦੇਣ ਲੱਗਾ ਕਿ ਅੱਜ ਕਾ ਵਕਤ ਕੇ ਵਿੱਚ ਦੇਖਾਂਗੇ ਹਰ ਤਰੀਕਾ ਕੇ ਨਾ ਜ਼ਿਆਦਾ ਜ਼ਿਆਦਾ ਮਤਲਬ ਮਾਸ਼ੀਅਤ ਜਿਹੜੀ ਹੈ ਮਾਰੀ ਬਿਲਕੁਲ ਖਰਾਬ ਹੈ ਇਸ ਦੌਰ ਕੇ ਵਿੱਚ
1: ਯਾਨੀ ਜਿੰਨੀ ਵੀ ਬਜਟ ਬਣਾਏ ਇਹ ਇਸ ਆਬਾਦੀ ਨੂੰ ਦੇਖ ਕੇ ਬਣਾਏ
2: ਬਿਲਕੁਲ
1: ਇਸ ਵਾਸਤੇ ਸੈਂਸਸ ਜ਼ਰੂਰੀ ਹੈ
2: ਸੈਂਸਸ ਬੜੀ ਜ਼ਰੂਰੀ ਹੈ ਔਰ ਸੈਂਸਸ ਕੇ ਵਿੱਚ ਤੁਹਾਡੀ ਗੱਲ ਸਹੀ ਹੈ ਕਿ ਸੈਂਸਸ ਇਸ ਵਜ੍ਹਾ ਤੋਂ ਜ਼ਰੂਰੀ ਹੈ ਕਿ ਸੈਂਸਸ ਕੇ ਮੁਤਾਬਿਕ ਮਾਰੋ ਹਰ ਤਰੀਕੋ ਇਕਨੋਮਿਕਲੀ ਸੋਸ਼ਲੀ
1: ਜੀ
2: ਪੋਲੀਟੀਕਲੀ
1: ਅੱਛਾ ਠੀਕ
2: ਹਰ ਤਰੀਕਾ ਕੀ ਆਪਣਾ ਰਿਜ਼ਰਵੇਸ਼ਨ ਕੇ ਵਿੱਚ ਇਸਕੇ ਵਿੱਚ ਬੜਾ ਫਾਇਦਾ ਮਿਲਿਆ
1: ਜੀ ਜੀ ਜੀ ਜੀ ਮੁਨੀਰ ਸਾਹਿਬ ਅੱਜ ਤੱਕ ਮਾਰਾ ਮੁਲਕ ਮੇਂ ਕੁਝ ਕਿਤਨੀ ਸੈਂਸਸ ਹੋਈ ਹੈ
2: ਮਾਰਾ ਮੁਲਕ ਵਿੱਚ 16 ਸੈਂਸਸ ਹੋਈ ਟੋਟਲ 8 ਆਜ਼ਾਦੀ ਤੋਂ ਪਹਿਲੇ 8 ਆਜ਼ਾਦੀ ਦੀ ਬਾਤ ਹੋਈ
1: ਜੀ ਜੀ ਜੀ ਜਾਂ ਹਰ 10 ਸਾਲ ਦੇ ਬਾਅਦ ਮੈਂ
2: ਬਿਲਕੁਲ ਹਰ 10 ਸਾਲ ਦੇ ਬਾਅਦ ਸੈਂਸਸ ਜ਼ਰੂਰੀ ਹੈ
1: ਜੀ
2: ਸੈਂਸਸ ਹਰ ਸਾਲ ਮੈਂ ਅਤੇ ਕੋਵਿਡ ਕੀ ਵਜ੍ਹਾ ਤੇ ਜਿਹੜੀ ਮਾਰੀ ਪਿਛਲੀ ਸੈਂਸਸ ਸਵਾ ਨਹੀਂ ਹੋ ਸਕੀ
1: ਠੀਕ
2: ਅਤੇ ਉਸ ਵਜ੍ਹਾ ਤੇ ਜਿਹੜੀ ਸੈਂਸਸ ਹੈ ਇਹ ਅੱਜ ਦੇ ਟਾਈਮ ਦੇ ਵਿੱਚ ਹੋਣ ਵਾਲੀ
1: ਜੀ ਬੁਧੀ ਸਾਹਿਬ ਤੁਹਾਨੂੰ ਬੜਾ ਬਿਹਤਰ ਫਰਮਾਇਓ ਕਿ ਇਲਾਕੇ ਕੀ ਜਿਹੜੀ ਤਰੱਕੀ ਵੱਧ ਹੋਏ ਉਸ ਸੈਂਸਸ ਬਹੁਤ ਜ਼ਰੂਰੀ ਹੈ ਇਸੀ ਕੇ ਮੁਤਾਬਕ ਬਜਟ ਬਣ ਲਏ ਜਾਂ ਬਿਜਲੀ ਜਾਂ ਪਾਣੀ ਜਿਹਦੀ ਵੀ ਸਹੂਲਤ ਹੋਏ ਵਾ ਇਸੇ ਹਿਸਾਬ ਨਾਲ
2: ਜੀ ਬਿਲਕੁਲ
1: ਅਤੇ ਹੁਣ ਆਮ ਜਿਹੜੀ ਹੁਣ 2000 ਸੈਂਸਸ 27 ਜਿਹੜੀ ਸ਼ੁਰੂ ਕੀਤੀ ਹੈ ਇਸ ਸੈਂਸਸ 2027 ਕੋਲ ਆਉਂਦੀ ਤੋਂ ਹੈ ਤੋ ਹਾਲਾਂਕਿ 27 ਤਾਂ ਅਗਲੇ ਸਾਲ ਹੈ ਯੋ ਇਸ ਸਾਲ ਯੂ ਕੇ ਉੱਚਾ ਕਰੇ
2: ਯੋ ਇਸ ਵਜ੍ਹਾ ਤੇ ਕਿ ਇਸ ਸਾਲ ਕਿਉਂਕਿ ਹਰ ਚੀਜ਼ ਵੈ ਇੱਕ ਪ੍ਰੀ ਪਲਾਨਡ ਵੈ
1: ਠੀਕ
2: ਪ੍ਰੀ ਕੇ ਵਿੱਚ